ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ।

0: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ, ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Sonor Radio Network, Qatar's number one Asian radio network.

ਕਰਦਾ ਤੇ ਕੀ ਹਾਲ ਚਾਲ, ਸਤਿ ਸ੍ਰੀ ਅਕਾਲ ਸਿਮਰਨ ਕੌਰ, ਤੁਹਾਡੇ ਨਾਲ ਜ਼ਬਰਦਸਤ ਈਵਨਿੰਗ ਜੋ ਹੈ ਉਹ ਸ਼ੁਰੂ ਹੋ ਚੁੱਕਿਆ। ਮੈਂ ਕਿਹਾ ਜੀ ਹੈਪੀ ਵੀਕਐਂਡ ਹੈ। देखो वीकेंड के टाइम पे जब थोड़ी छुट्टी मिलती है ना तो इंसान क्या करता है, ओवर थिंकिंग। लेकिन हम क्या करते हैं, पार्टी।

ਸੁਣਿਓ ਕਿਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਆਪ ਸੁਣ ਰਹੇ ਜ਼ਬਰਦਸਤ ਈਵਨਿੰਗਸ। ਦੇਖੋ ਯਾਰ, ਜ਼ਿਆਦਾਤਰ ਲੋਕ ਜੋ ਹੈ ਵੋ ਘਰ ਸੇ ਦੂਰ ਰਹਿ ਰਹੇ ਹੈ, ਔਰ ਬਹੁਤ ਸਾਰੇ ਲੋਕ ਮੇਰੀ ਤਰ੍ਹਾਂ ਅਕੇਲੇ ਰਹਿਤੇ ਹੈ ਨਾ, ਸਿੰਗਲ ਹੈ। ਔਰ ਐਸੇ ਟਾਈਮ ਪੇ ਜਬ ਆਪ ਫੈਮਿਲੀ ਕੇ ਸਾਥ ਰਹਿਤੇ ਹੋ ਤੋ ਤਬ ਆਪਕਾ ਜੋ ਹੈ ਵੋ ਖਾਨਾ ਵਾਨਾ ਸਭ ਸੋਰਟਡ ਰਹਿਤਾ ਹੈ। ਲੇਕਿਨ ਆਪਣੇ ਜੈਸੇ ਸਿੰਗਲ ਲੋਕ ਜੋ ਹੈ ਵੋ ਜਬ ਰਹਿਤੇ ਹੈ ਤੋ ਰਾਤ ਕਾ ਪੀਜ਼ਾ ਸੁਬਹ ਗਰਮ ਕਰ ਲਿਆ ਹੈ ਨਾ, ਔਰ ਕਭੀ ਕਭੀ ਫਰਿੱਜ ਮੇ ਰੱਖੀ ਚੀਜ਼ੇ ਤੋ ਆਪ ਮਾਈਕਰੋਵੇਵ ਮੇ ਜਾ ਕੇ ਗਰਮ ਕਰ ਲੇਤੇ ਹੋ। ਮਾਈਕਰੋਵੇਵ ਮੇ ਗਰਮ ਕਰਨੇ ਮੇ ਦਿੱਕਤ ਕੁਛ ਨਹੀਂ ਹੈ, ਬਟ ਦਿੱਕਤ ਤਬ ਹੋਤੀ ਹੈ ਜਬ ਬਹੁਤ ਸਾਰੇ ਲੋਕ ਜੋ ਹੈ ਵੋ ਪਲਾਸਟਿਕ ਮੇ ਡਾਲ ਕੇ ਸਬਜ਼ੀ ਔਰ ਯੇ ਸਾਰੀ ਚੀਜ਼ੇ ਜੋ ਹੈ ਵੋ ਗਰਮ ਕਰਤੇ। ਮੈਂ ਕਭੀ ਵੀ ਕਿਸੀ ਕੋ ਮਾਈਕਰੋਵੇਵ ਮੇ ਗਰਮ ਕਰਤੇ ਹੋਏ ਦੇਖ ਲੇਤੀ ਹੂੰ ਨਾ, ਜਬ ਪਲਾਸਟਿਕ ਕਾ ਕੰਟੇਨਰ ਰਹਿਤਾ ਹੈ ਯਾ ਪਲੇਟ ਰਹਿਤੀ ਹੈ ਪਲਾਸਟਿਕ ਕੀ, ਜੋ ਕਿ ਮਾਈਕਰੋਵੇਵ ਕੇ ਲੀਏ ਸੇਫ ਨਹੀਂ ਹੈ। ਭਾਈ ਮੈਂ ਨਹੀਂ ਖਾਤੀ ਹੂੰ, ਮੇਰੇ ਕੋ ਬਹੁਤ ਜ਼ਿਆਦਾ ਹਿਚਕ ਹੋਤੀ ਹੈ। ਸੋ ਆਪ ਲੋਕੋ ਕੋ ਵੀ ਥੋੜ੍ਹਾ ਧਿਆਨ ਰੱਖੀਏ, ਕਿਉਂਕਿ ਦੇਖੋ ਯੇ ਜੋ ਮਾਈਕਰੋਵੇਵ ਆਪ ਕਰ ਰਹੇ ਹੈ ਨਾ ਪਲਾਸਟਿਕ ਕੰਟੇਨਰ ਕੇ ਸਾਥ, ਜੋ ਕਿ ਮਾਈਕਰੋਵੇਵ ਸੇਫ ਨਹੀਂ ਹੈ। ਸੋ ਵੋ ਤੀਨ ਮਿੰਟ ਮੇ ਕਮ ਸੇ ਕਮ 4.2 million ਟਾਈਨੀ ਪਲਾਸਟਿਕ ਪਾਰਟੀਕਲਸ ਜੋ ਹੈ ਵੋ ਬਲਾਸਟ ਕਰ ਸਕਤਾ ਹੈ ਯਾਰ, ਤੋ ਹਮਕੋ ਵੋ ਪਤਾ ਨਹੀਂ ਲਗਾਗਾ। ਲੇਕਿਨ ਹਮਾਰੀ ਹੈਲਥ ਕੇ ਲੀਏ ਅੱਛਾ ਨਹੀਂ ਹੈ। ਦੇਖਾ ਜਾਏ ਤੋ ਕੁਛ ਵੀ ਸੇਫ ਨਹੀਂ ਹੈ, ਲੇਕਿਨ ਜਹਾਂ ਪੇ ਆਪਕੋ ਪਤਾ ਹੈ ਚੀਜ਼ ਕਿ ਯੇ ਸੇਫ ਨਹੀਂ ਹੈ, ਤੋ ਕਿਉਂ ਹੀ ਕਰਨਾ ਯਾਰ।